ਸਿੰਧਣੀ ਸਿੰਧ ਜੀ ਸਰਜ਼ਮੀਨ ਜੂ ਸਾਰਿਯੂੰ ਤਿਆਰ ਆਹਿਨ ਉਨ ਜਾ ਸੁਗਦਾ ਸੀ ਚਾਵਰ ਐ ਉਨਨ ਜੀ ਖੁਸ਼ਬੂ ਜਿਤੇ ਜਿਤੇ ਜੇਕੋ ਬ ਮਾਹੌਲ ਹੈ ਉਹ ਸਮੂਰ ਮਾਹੌਲ ਅਵਾਂ ਸਭਨੀ ਜੇ ਲਈ ਆਹੇ ਐ ਉਨ ਮਾਹੌਲ ਕੇ ਇੰਜੋਏ ਕਯੋ ਐ ਅਜੋ ਕੇ ਸ਼ੋ ਮੇ ਯਕੀਨਨ ਅਜ ਅਸਾਂ ਅਵਾਂ ਸਾ ਖੋੜ ਸਾਲਿਯੂੰ ਸਾਰਿਯੂੰ ਗਾਲਿਯੂੰ ਕੰਦਾ ਸੀ ਖੋੜ ਸਾਰਿਨ ਗਾਲਿਨ ਮੇ ਹੁੰਦਾ ਤਵਾਂ ਨੇ ਮੈਸੇਜ ਸ਼ਾਮਿਲ पोइ तव्हांखे लिखणो आहे पंहिंजी मोबाइल मां MTI स्पेस ॾेई पंहिंजे ॻोठ ऐं शहर जो नालो लिखी पंहिंजो नालो लिखजो 88 81 888 ते मैसेज ॾियारे मोकिलिजो ऐं हा 2 कलाक में यानी 6 खां 7 वॻे ताईं वारे कलाक में अव्हां जूं लाइव कॉल्स बि शामिल कंदासीं। प्रीति रीत जे पंधन ते पहिरीं हलूं था आवाज़ जे पासे जिते सैयद वज़ीर अली शाह जो

0: ਗੰਡਿਆ ਰੇਖਾ।
1: ਛਾ ਹਾਲ ਹੈ ਕਲੋੜਾ ਸਾਹਿਬ? ਖੁਸ਼ ਆਯੋ? ਠੀਕ ਆਯੋ? ਚੰਗਾ ਭਲਾ?
0: ਅਲਹਮਦੁਲਿਲਾ, ਦੁਆ ਹੈ ਤਾਂ ਬੁਧਾਇਓ।
1: ਅਲਹਮਦੁਲਿਲਾ, ਅਵਾਂ ਜੀ ਦੁਆ ਲੱਗੀ ਪਈ ਹੈ। ਅਵਾਂ ਸਗਰ ਬਿਓ ਕੇਰ ਪਿਓ ਬੁਦੇ?
0: ਮੁੰਜੋ ਬਾਬਾ ਮਾਮਾ ਅਮੀਨ ਕਲੋੜੋ, ਨਿਸਾਰ ਕਲੋੜੋ, ਅਫਜ਼ਲ ਕਲੋੜੋ, ਜੇਕੇ ਬਾਹਰ ਦਨੀ ਬੁਧਾਂਦਾ ਉਹਨਾਂ ਦੇ ਸਭਨੀ ਕੇ ਸਲਾਮ ਸੋੜੇ ਟਾਈਮ ਸੋੜੋ ਆ।
1: ਕਿਰੋੜੇ ਕੁਰਬ ਮਿੱਠਾ ਮਾਣੋ, ਕਿਰੋੜੇ ਕੁਰਬ ਤਾਂ ਜਾ
0: ਜੀ। ਠੀਕ ਆ,
1: ਮੁਹੱਬਤੋਂ ਮੁਹੱਬਤੋਂ ਕਲੋੜੋ ਸਾਹਿਬ, ਯਕੀਨਨ ਵਕਤ ਜੀ ਨਜ਼ਾਕਤ ਕੇ